0: ਜਾਂ ਵਿਧਾਵਾਂ ਹਨ। ਹਿੰਦੀ ਸਾਹਿਤ ਵਿੱਚ ਅਸੀਂ ਵਿਧਾ ਸ਼ਬਦ ਵਰਤਦੇ ਹਾਂ, ਪਰ ਪੰਜਾਬੀ ਦੇ ਵਿੱਚ ਵੀ ਅੱਜ ਕੱਲ੍ਹ ਰੂਪਾਕਾਰ ਜਾਂ ਵਿਧਾਵਾਂ ਸ਼ਬਦ ਜਿਹੜਾ ਉਹ ਵਰਤਿਆ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਦੇ ਪ੍ਰਚਲਿਤ ਤਕਨੀਕੀ ਸ਼ਬਦ ਯਾਨਰ ਲਈ ਹੀ ਰੂਪਾਕਾਰ ਜਾਂ ਵਿਧਾ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਕਵਿਤਾ, ਨਾਵਲ, ਨਾਟਕ, ਕਹਾਣੀ ਅਤੇ ਵਾਰਤਕ ਇਹਨਾਂ ਪੰਜੋ ਸਾਹਿਤਕ ਰੂਪਾਂ ਦੇ ਆਪੋ ਆਪਣੇ ਤੱਤ ਹਨ। ਇਹਨਾਂ ਸਾਹਿਤਕ ਰੂਪਾਂ ਦੇ ਕੁਝ ਤੱਤ ਤਾਂ ਸਮਾਨ ਹਨ, ਪਰ ਹਰ ਸਾਹਿਤਕ ਰੂਪ ਦਾ ਕੋਈ ਨਾ ਕੋਈ ਅਜਿਹਾ ਤੱਤ ਜਿਸ ਨਾਲ ਉਸ ਸਾਹਿਤਕ ਰੂਪਾਕਾਰ ਜਾਂ ਰੂਪ ਦੀ ਆਪਣੀ ਵੱਖਰੀ ਪਛਾਣ ਨਿਸ਼ਚਿਤ ਹੁੰਦੀ ਹੈ। ਜਿਵੇਂ ਕਿ ਡਿਸਕਰਸਿਵ ਲਾਜਿਕ ਵਾਰਤਕਤਾ ਪਛਾਣਯੋਗ ਤੱਤ ਮੰਨਿਆ ਜਾਂਦਾ ਹੈ। ਪਰ ਯਾਦ ਰਹੇ ਕਿ ਕੋਈ ਵੀ ਸਾਹਿਤਕ ਰੂਪ ਸ਼ੁੱਧ ਰੂਪ ਵਿੱਚ ਆਪਣੇ ਤੱਤਾਂ ਨਾਲ ਹੋਂਦ ਵਿੱਚ ਨਹੀਂ ਆਉਂਦਾ, ਸਗੋਂ ਇੱਕ ਸਾਹਿਤਕ ਰੂਪ ਦੇ ਤੱਤ ਦੂਜੇ ਸਾਹਿਤਕ ਰੂਪਾਂ ਦੇ ਵਿੱਚ ਅਕਸਰ ਰਲਦੇ ਮਿਲਦੇ ਰਹਿੰਦੇ ਹਨ। ਇਸ ਮਿਸ਼ਰਣ ਸਦਕਾ ਬਹੁਤੇ ਰੂਪਾਕਾਰ ਜਾਂ ਵਿਧਾਵਾਂ ਹੋਂਦ ਵਿੱਚ ਆਉਂਦੀਆਂ ਹਨ। ਜਿਵੇਂ ਕਿ ਪ੍ਰਗੀਤ, ਜਿਸ ਨੂੰ ਅੰਗਰੇਜ਼ੀ ਦੇ ਵਿੱਚ ਅਸੀਂ ਲਿਰਿਕ ਕਹਿੰਦੇ ਹਾਂ, ਮੂਲ ਰੂਪ ਵਿੱਚ ਕਵਿਤਾ ਦਾ ਰੂਪਾਕਾਰ ਹੈ, ਪਰ ਜਦੋਂ ਇਹ ਕਹਾਣੀ ਜਾਂ ਨਾਵਲ ਵਿੱਚ ਆ ਜਾਂਦਾ ਹੈ ਤਾਂ ਪ੍ਰਗੀਤਕ ਕਹਾਣੀ ਜਾਂ ਪ੍ਰਗੀਤਕ ਨਾਵਲ ਰੂਪਾਕਾਰ ਹੋਂਦ ਵਿੱਚ ਆਉਂਦਾ ਹੈ। ਠੀਕ ਇਸੇ ਤਰ੍ਹਾਂ ਕਾਵਨਾਟ ਜਾਂ ਨਾਟ ਕਾਵ ਅਤੇ ਜਾਂ ਫਿਰ ਬਿਰਤਾਂਤਕ ਕਾਵ ਆਦਿ ਰੂਪਾਕਾਰ ਹੋਂਦ ਵਿੱਚ ਆਉਂਦੇ ਹਨ। ਪਰ ਯਾਦ ਰਹੇ ਕਿ ਬਹੁਤੇ ਰੂਪਾਕਾਰ ਬਿਨਾਂ ਤੱਤਾਂ ਦੇ ਮਿਸ਼ਰਣ ਦੇ ਅਤੇ ਸਹਿਜੇ ਹੀ ਹੋਂਦ ਵਿੱਚ ਆ ਜਾਇਆ ਕਰਦੇ ਹਨ, ਭਾਵ ਇਹ ਦੂਜੀਆਂ ਭਾਸ਼ਾਵਾਂ ਦੇ ਸਾਹਿਤਕ ਰੂਪਾਕਾਰ ਹੁੰਦੇ ਹਨ ਜੋ ਪੰਜਾਬੀ ਦੇ ਵਿੱਚ ਵੀ ਵਰਤੇ ਜਾਂਦੇ ਹਨ। ਜਿੱਥੋਂ ਤੱਕ ਮੱਧਕਾਲ ਦਾ ਸੰਬੰਧ ਹੈ, ਇਹ ਇੱਕ ਅਰਥਵਾਚੀ ਸੰਕਲਪ ਵੀ ਹੈ ਅਤੇ ਕਾਲਵਾਚੀ ਸੰਕਲਪ ਵੀ। ਇਸ ਦਾ ਇੱਕ ਸਿਰਾ ਆਦਿ ਕਾਲ ਨਾਲ ਅਤੇ ਦੂਜਾ ਸਿਰਾ ਆਧੁਨਿਕ ਕਾਲ ਨਾਲ ਜੁੜਿਆ ਹੁੰਦਾ ਹੈ। ਮੱਧਕਾਲ ਇਸ ਤਰ੍ਹਾਂ ਮਨੁੱਖੀ ਸਭਿਅਤਾ ਦੇ ਸੰਦਰਭ ਵਿੱਚ ਇੱਕ ਵਿਸ਼ੇਸ਼ ਸੀਮਾ ਦਾ ਸਮਾਂ ਹੁੰਦਾ ਹੈ। ਹਰ ਦੇਸ਼ ਵਿੱਚ ਮੱਧਕਾਲ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਹਰ ਦੇਸ਼ ਦੇ ਮੱਧਕਾਲ ਦਾ ਸਮਾਂ ਵੱਖਰਾ ਹੁੰਦਾ ਹੈ। ਇਸ ਦੀਆਂ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਮਿਤੀਆਂ ਨਿਸ਼ਚਿਤ ਕੀਤੀਆਂ ਜਾ ਸਕਦੀਆਂ ਹਨ। ਇਤਿਹਾਸ ਵਿੱਚ ਜਿਸ ਨੂੰ ਮੁਗਲ ਕਾਲ ਕਿਹਾ ਜਾਂਦਾ ਹੈ, ਉਸੇ ਨੂੰ ਹੀ ਸਾਹਿਤ ਵਿੱਚ ਮੱਧਕਾਲ ਦੀ ਸੰਗਿਆ ਦਿੱਤੀ ਜਾਂਦੀ ਹੈ। ਅਰਥਵਾਚੀ ਪਰਿਪੇਖ ਵਿੱਚ ਮੱਧਕਾਲੀਨਤਾ ਦਾ ਭਾਵ ਇੱਕ ਵਿਸ਼ੇਸ਼ ਪ੍ਰਕਾਰ ਦੀ ਬੌਧਿਕਤਾ, ਮਾਨਸਿਕਤਾ ਅਤੇ ਭਾਵੁਕਤਾ ਤੋਂ ਹੈ। ਰੱਬ ਕੇਂਦਰਿਤ ਸੋਚ, ਜਿਸ ਨੂੰ ਅਸੀਂ ਅੰਗਰੇਜ਼ੀ ਵਿੱਚ ਕਹਿੰਦੇ ਹਾਂ ਗਾਡ ਓਰੀਐਂਟਿਡ ਥਿੰਕਿੰਗ, ਇਸ ਵਿੱਚ ਪ੍ਰਧਾਨ ਹੁੰਦੀ ਹੈ। ਰਾਜਨੀਤਕ ਤੌਰ 'ਤੇ ਭਾਰਤ ਵਿੱਚ ਇਹ ਉਥਲ ਪੁਥਲ ਦਾ ਸਮਾਂ ਸੀ। ਨਤੀਜੇ ਵਜੋਂ ਸੱਭਿਆਚਾਰਕ ਤੌਰ 'ਤੇ ਨਿਰੰਤਰ ਤਬਦੀਲੀਆਂ ਵਾਪਰਦੀਆਂ ਨਜ਼ਰ ਆਉਂਦੀਆਂ ਹਨ। ਇਸ ਸਭ ਕੁਝ ਦੇ ਉਸ ਵਕਤ ਦੇ ਸਾਹਿਤ ਅਤੇ ਭਾਸ਼ਾ ਉੱਪਰ ਅਸਰ ਪੈਣੇ ਲਾਜ਼ਮੀ ਸਨ। ਜਿੱਥੋਂ ਤੱਕ ਮੱਧਕਾਲੀਨ ਪੰਜਾਬੀ ਵਾਰਤਕ ਦਾ ਸੰਬੰਧ ਹੈ, ਉਹ ਬਹੁਤ ਹੀ ਵਨਸਵੰਨੀ ਵੀ ਹੈ, ਦ੍ਰਿਸ਼ਟੀ ਸੰਪੰਨ ਵੀ ਅਤੇ ਰੋਚਕ ਵੀ। ਇਸ ਵਿੱਚ ਸਾਖੀ ਸਾਹਿਤ, ਜਨਮ ਸਾਖੀਆਂ, ਕਥਾ ਸਾਹਿਤ, ਬਚਨ, ਮਸਲੇ, ਪਰਚੀਆਂ, ਗੋਸ਼ਟਾਂ, ਪਰਮਾਰਥ, ਟੀਕੇ, ਸਾਰ ਆਦਿ ਵਾਰਤਕ ਰੂਪਾਕਾਰ ਸ਼ਾਮਲ ਹਨ। ਮਸਲਿਆਂ ਵਿੱਚ ਕਿਸੇ ਉਪਦੇਸ਼, ਸੰਕਲਪ, ਨੈਤਿਕ ਵਿਚਾਰ, ਅਕੀਦੇ ਅਤੇ ਧਾਰਨਾ ਦੀ ਵਿਆਖਿਆ ਕੀਤੀ ਗਈ ਹੁੰਦੀ ਹੈ। ਜਿਵੇਂ ਕਿ ਮਸਲੇ ਹਜ਼ਰਤ ਰਸੂਲ ਕੇ, ਮਸਲੇ ਮੂਸੇ ਪੈਗੰਬਰ ਕੇ, ਮਸਲੇ ਸ਼ੇਖ ਫਰੀਦ ਕੇ ਆਦਿ ਦਾ ਜ਼ਿਕਰ ਅਕਸਰ ਕੀਤਾ ਜਾਂਦਾ ਹੈ। ਇਹਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਰਚਨਾ ਮਸਲੇ ਸ਼ੇਖ ਫਰੀਦ ਕੇ ਹੈ, ਜੋ ਪੁਰਾਤਨ ਰੂਪ ਵਿੱਚ ਵੀ ਇੱਕ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਮਿਲਦੀ ਹੈ। ਮਸਲਾ ਅਤੇ ਸੁਖਨ ਭਾਵੇਂ ਕਈ ਗੱਲਾਂ ਕਰਕੇ ਆਪਸੀ ਮੇਲ ਰੱਖਦੇ ਹਨ, ਪਰ ਦੋਹਾਂ ਰੂਪਾਕਾਰਾਂ ਦੀ ਪ੍ਰਕਿਰਤੀ ਵਿੱਚ ਕਾਫੀ ਅੰਤਰ ਹੈ। ਸੁਖਨ ਵਿੱਚ ਬਿਰਤਾਂਤਕ ਤੱਤ ਕਿਸੇ ਸੱਤ ਕਥਨ ਦੀ ਵਿਆਖਿਆ ਵਿੱਚ ਹੁੰਦਾ ਹੈ, ਪਰ ਮਸਲੇ ਵਿੱਚ ਕਿਸੇ ਪੀਰ ਪੈਗੰਬਰ ਜਾਂ ਮਹਾਂਪੁਰਖ ਦੇ ਸੱਤ ਕਥਨ ਦੇ ਬਿਰਤਾਂਤ ਦੁਆਰਾ किसी सिद्धांत की व्याख्या की जाती है। इस तरह मसले विच बिरतांतक तत् सारी रचना विच फैलिया हुंदा है, पर सुखन विच ए तत् केवल संकेत मात्र ही हुंदा है अते इस नूं प्राथमिकता प्राप्त नहीं हुंदी। भाई कान सिंह नाभा होरां ने अपने महान कोश विच इन्हां रूपाकारां दे गुण लक्षणां बारे काफ़ी विस्थार सहित विच चर्चा कीती है। ठीक इस तरह बचन भी सुखन वांग किसी सत बचन दे दुआले ही घूमते नज़र आते हैं। एक ऐसी कथा हुंदी है जो किसी सत बचन दे दुआले ही घूमती है। इन्हां दोहां रूपाकारां की प्रकिरति रूप रचना इक्को हुंदी है, पर दोहां विचकार मूल अंतर धर्म मूलक है। बचन का पूर्व पक्ष जा बुनियादी आधार हिंदूवादी है अते सुखन का इस्लामी। मसलन के जेड़े बचन हैं वो वधेरे करके हिंदू धर्म नाल संबंध रखते हैं अते सुखन इस्लाम दे नाल। बचना विच आम तौर पर किसी गुरु भगत जां साधु फकीर दे सत बचना दुआले बिरतांत उसारिया हुंदा है, पर सुखन विच किसी पीर फकीर जां इस्लामी पुराण पुरश दुआले बिरतांत सिरजा गया हुंदा है। बचना दा इक्को इक संकलन बचन गोविंद लोकां दे हथ लिखत रूप विच मिलदा है। ठीक इस तरह बाकी दे मध्यकालीन पंजाबी वार्तक रूपाकारां बारे भी चर्चा की जा सकती है। मसलन टीका पंजाबी वार्तक दा अजिहा रूपाकार है जिस विच किसे शास्त्री जटिल सूखम भावी रहसमई ते उत्कृष्ट रचना दे अर्थ बोध नू जाणू करवाया गया हुंदा है। जिवें कि गुरु नानक देव जी द्वारा रचित जपजी बाणी दे हुण तक 150 तो वध टीके साडे सामने हन। सो पंजाबी विच टीका परंपरा बहुत पुरानी है। इस संबंध विच ये कहना भी दुरुस्त है कि पंजाबी टीकाकारी टीका व्याख्या भाष ते परमार्थ दा मिलिया जुलिया रूप है। पंजाबी विच टीके लिखण दी प्रेरणा गुरबाणी दे आम पाठक नूं बोध करवाउण दी बिरती विचों पैदा होई मनी जांदी है। इसे तरीके नाल गोश्त बारे भी गल कीती जा सकती है। गोश्त पहला पहल ये शब्द गऊआं दे ठहरण की थां लई वरत्या जांदा सी, पर समय के बीतण नाल इस शब्द की वरतों इकट्ठे मिल के बैठे हुए लोगों विचली गलबात वार्तालाप जां विचार चर्चा लई होण लग पई। इस विचार चर्चा दे लिखती रूप नूं गोष्ठी कहा जाण लग पिया। अजकल साहित्यक सैमीनारां नूं भी गोष्ठी कहा जाता है। गुरु नानक देव जी द्वारा रचित बाणी सिद्ध गोष्ठ नाल इस परंपरा का जन्म होया मनिया जाता है। इस बाणी विच गुरु साहिब ने अपने सिद्धांत योग मत की तुलना विच पेश कीते हन। इउं सिद्ध गोष्ठ बेसिकली मूल रूप विच एक काव्यबद्ध रूप है, पर वार्तक विच भी गोष्ठां लिखण की लंबी परंपरा साडे सामने है। जिवें कि गोष्ठ फकीर दी, गोष्ठ मार्फत दी। जिक्र योग है कि मेहरबान वाली जन्म साखी है ही गोष्ठां दा संग्रह है। ठीक इस तरह परचियां नूं भी चर्चा का विशा बनाया जा सकता है। असल विच परची शब्द परिचय का तद्भव रूप है। एक विचार अनुसार साखियां का नाँ परचियां शायद इसलिए पिया होगा क्योंकि यह किसी खास ते महान व्यक्ति दे जीवन संबंधी परिचय जानकारी देंदियां हन। पंजाबी विच परचियां सेवादास, परची भाई कन्हैया, परचियां साखियां अड्डन शाह प्रसिद्ध हैं। ठीक इस तरह कथा शब्द की दा भी अर्थ पेश किया जा सकता है। कथा शब्द का अर्थ कहानी वार्ता उपदेश बात प्रसंग धार्मिक विख्यान आदि लई अक्सर हुंदा है। यह भी कहा जाता है कि साखी नूं शक्ति विश्वास विच्चों मिलती है। जदों किसी महान व्यक्ति जां धार्मिक बिरती वाले इंसान का जीवन बिरतांत पेश किया जाता है तो उसनू साखी की संज्ञा दे दी जाती है, भाव उसनू साखी कहा जाता है। असल विच साखी का अर्थ है गवाही देना, जिसनों असं अंग्रेजी विच कहने विटनेस, भाव इस विच किसे महापुरख के जीवन बिरतांत ਦਾ ਅੱਖੀ ਡਿੱਠਾ ਪ੍ਰਸੰਗ ਹੁੰਦਾ ਹੈ। ਪਰ ਪਰੰਪਰਾ ਦਾ ਸਹਿਜ ਅੰਗ ਹੋਣ ਕਰਕੇ ਸਾਖੀ ਲੋਕਧਾਰਾ ਦੇ ਅੰਤਰਗਤ ਹੀ ਆਉਂਦੀ ਹੈ। ਜੋ ਤੱਥ ਅਤੇ ਮਿੱਥ ਤੱਥਵੇਂ ਨੇ ਫੈਕਟ ਅਤੇ ਮਿੱਥ ਮਨੋਤਾਂ ਅਤੇ ਵਿਸ਼ਵਾਸਾਂ ਦੀ ਮਿੱਥ ਵਿੱਚੋਂ ਉਪਜੀ ਹੋਣ ਕਰਕੇ ਲੋਕ ਸੱਚ ਤਾਂ ਅਖਵਾਉਂਦੀ ਹੈ ਪਰ ਇਸ ਨੂੰ ਇਤਿਹਾਸਕ ਜਾਂ ਵਾਸਤਵਿਕ ਸੱਚ ਨਹੀਂ ਮੰਨਿਆ ਜਾਂਦਾ। ਇਸ ਸੰਬੰਧ ਵਿੱਚ ਡਾਕਟਰ ਰਤਨ ਸਿੰਘ ਜੱਗੀ ਦੁਆਰਾ ਸੰਪਾਦਿਤ ਸਾਹਿਤ ਕੋਸ਼ ਵਿੱਚ ਇੰਝ ਕਿਹਾ ਗਿਆ ਹੈ, ਸੋ ਸਾਖੀ ਕਿਸੇ ਸਾਧੂ ਸੰਤ ਗੁਰੂ ਵਿਅਕਤੀ ਆਦਿ ਦੇ ਜੀਵਨ ਦੇ ਕਿਸੇ ਲੋਕ ਸੱਚ ਦਾ ਬਿਰਤਾਂਤ ਹੈ ਜੋ ਪਰੰਪਰਾ ਦੀ ਧਾਰਾ ਵਿੱਚ ਵਹਿੰਦਾ ਹੋਇਆ ਪੀੜ੍ਹੀਓਂ ਪੀੜ੍ਹੀ ਅੱਗੇ ਤੁਰਦਾ ਜਾਂਦਾ ਹੈ। ਹਰ ਸਾਖੀ ਨੇ ਪਹਿਲਾਂ ਲੋਕ ਮਨ ਵਿੱਚ ਗਰਭ ਹੋ ਗਿਆ ਅਤੇ ਉੱਥੋਂ ਹੀ ਇੱਕ ਮੁਹਾਂਦਰਾ ਲੈ ਕੇ ਸਾਕਾਰ ਹੋਈ। ਸਾਖੀਕਾਰਾਂ ਨੇ ਸਾਖੀਆਂ ਨੂੰ ਲੋਕ ਮੋਹਾਂ ਤੋਂ ਚੁੱਕ ਕੇ ਆਪੋ ਆਪਣੀ ਸ਼ੈਲੀ ਵਿੱਚ ਇਹਨਾਂ ਦੀ ਪੁਨਰ ਸਿਰਜਣਾ ਕੀਤੀ। ਲੋਕ ਮਨ ਵਿੱਚੋਂ ਡੂੰਘੀ ਸਮੱਗਰੀ ਵਿੱਚ ਇਸ ਸੱਤ ਅਤੇ ਅਸੱਤ ਦਾ ਕਲਾਤਮਕ ਸੁਮੇਲ ਹੈ ਜੋ ਬਹੁਤ ਹੀ ਸਹਿਜ ਹੁੰਦਾ ਹੈ। ਸਾਖੀਆਂ ਦੇ ਸੰਗ੍ਰਹਿ ਨੂੰ ਜਨਮ ਸਾਖੀ ਦੀ ਸੰਗਿਆ ਵੀ ਦਿੱਤੀ ਜਾਂਦੀ ਹੈ। ਇੰਝ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਿਰਤਾਂਤ ਨੂੰ ਪੇਸ਼ ਕਰਨ ਵਾਲੀਆਂ ਜਨਮ ਸਾਖੀਆਂ ਹੋਂਦ ਵਿੱਚ ਆਈਆਂ। ਪੁਰਾਤਨ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ, ਸੋਢੀ ਮਿਹਰਬਾਨ ਵਾਲੀ ਜਨਮ ਸਾਖੀ, ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਆਦਿ ਸਾਖੀਆਂ ਆਦਿ ਇਸੇ ਸੱਚ ਦੀਆਂ ਹੀ ਸੂਚਕ ਹਨ। ਇਹਨਾਂ ਸਾਰੀਆਂ ਸਾਖੀਆਂ ਨੂੰ ਅਸੀਂ ਜਨਮ ਸਾਖੀ ਪਰੰਪਰਾ ਦਾ ਨਾਂ ਵੀ ਦਿੰਦੇ ਹਾਂ। ਇਹਨਾਂ ਜਨਮ ਸਾਖੀਆਂ ਦੇ ਆਪੋ ਆਪਣੀਆਂ ਰੂਪਾਕਾਰੀ ਵਿਸ਼ੇਸ਼ਤਾਵਾਂ ਹਨ। ਇਸ ਸੰਬੰਧ ਵਿੱਚ ਇਹਨਾਂ ਤੱਥਾਂ ਨੂੰ ਸਹਿਜੇ ਕੀਤਿਆਂ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪਹਿਲਾ, ਮੱਧਕਾਲੀਨ ਪੰਜਾਬੀ ਵਾਰਤਕ ਬਹੁਤਾ ਕਰਕੇ ਧਾਰਮਿਕ ਅਧਿਆਤਮਿਕ ਹੈ। ਦੂਜਾ, ਇਸ ਵਿੱਚ ਲੋਕ ਜਨਕ ਰੂੜੀਆਂ ਦੀ ਵਰਤੋਂ ਬੇਸ਼ੁਮਾਰ ਹੋਈ ਮਿਲਦੀ ਹੈ। ਤੀਜਾ, ਇਸ ਦੀ ਭਾਸ਼ਾ ਵਧੇਰੇ ਕਰਕੇ ਸੰਯੋਗਾਤਮਕ ਹੁੰਦੀ ਹੈ, ਵਿਯੋਗਾਤਮਕ ਨਹੀਂ। ਚੌਥਾ, ਧਾਰਮਿਕ ਅਤੇ ਅਧਿਆਤਮਿਕ ਹੋਣ ਕਰਕੇ ਇਸ ਦਾ ਲੋਕ ਆਸਥਾ ਨਾਲ ਡੂੰਘਾ ਸੰਬੰਧ ਹੁੰਦਾ ਹੈ। ਪੰਜਵਾਂ, ਇਹ ਵਾਰਤਕ ਵਧੇਰੇ ਕਰਕੇ ਉਪਦੇਸ਼ਾਤਮਕ ਹੁੰਦੀ ਹੈ। ਇਸ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਵਿਆਖਿਆ ਪੇਸ਼ ਕੀਤੀ ਜਾਂਦੀ ਹੈ। ਛੇਵਾਂ, ਉਂਝ ਇਹ ਬਹੁਤ ਹੀ ਰੋਚਕ ਵਨਸਵੰਨੀ ਅਤੇ ਦ੍ਰਿਸ਼ਟੀ ਸੰਪੰਨ ਹੁੰਦੀ ਹੈ। ਸੱਤਵਾਂ, ਸੰਯੋਗਾਤਮਕ ਹੋਣ ਕਰਕੇ ਇਹ ਵਧੇਰੇ ਕਰਕੇ ਕਾਵਮਈ ਪੋਇਟਿਕ ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਹਾਂ ਵੀ ਹੁੰਦੀ ਹੈ। ਬਿਰਤਾਂਤ ਇਸ ਵਾਰਤਕ ਦਾ ਸਹਿਜ ਗੁਣ ਲੱਛਣ ਹੈ। ਅੱਠਵਾਂ ਅਤੇ ਅੰਤਮ, ਇਸ ਵਿੱਚ ਪਰੰਪਰਾਗਤ ਕਦਰਾਂ ਕੀਮਤਾਂ ਸੋਚ ਪ੍ਰਣਾਲੀਆਂ ਅਤੇ ਦਾਰਸ਼ਨਿਕ ਨੁਕਤਿਆਂ ਦੀ ਪਰਮਾਰ ਹੁੰਦੀ ਹੈ।
1: ਹੁਣੇ ਅਸੀਂ ਸੁਣ ਰਹੇ ਸੀ ਇੱਕ ਵਾਰਤਾ ਜਿਸਦਾ ਵਿਸ਼ਾ ਸੀ ਮੱਧਕਾਲੀ ਪੰਜਾਬੀ ਵਾਰਤਕ ਦਾ ਸਰੂਪ ਤੇ ਵਾਰਤਾਕਾਰ ਸਨ ਡਾਕਟਰ ਮਨਜੀਤ ਸਿੰਘ। ਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਇੱਕ ਆਵਾਜ਼ ਤੇ ਅੱਜ ਦੇ ਕਲਾਕਾਰ ਨੇ ਹੰਸ ਰਾਜ ਹੰਸ। ਸਭ ਤੋਂ ਪਹਿਲਾਂ ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਸੁਣਦੇ ਹਾਂ ਇਹ ਗੀਤ।